0: ਤੋਂ ਬਲਾ ਅੰਗ ਇਮੂ ਦੂ ਗੋ
1: ਟਿਟਐਕਸ 500
0: ਮਸਾਮੀ ਕਬਲਾ ਗਿਨ ਐਲਰਜੀ
1: ਟਿਟਐਕਸ 500
0: ਅੰਗ ਟਿਟਐਕਸ 500
1: ਅੰਗ ਨਗ ਤਿੰਨ ਲੋ ਸੰਗ ਇਮੂ ਮਹੀ ਗੋ ਗਾ ਦੂ ਗੋ
0: ਗਾ ਸਮਸਾਮੀ
1: ਅਮੋ ਨਮਾਨ
0: ਅੰਗ ਇਨ ਹਲੀ ਨਾ ਸੰਗ ਮਗਾ ਨਾ ਕਲਾਈ ਡਾਈਂਗ ਐਲਰਜੀ
1: ਟਿਟਐਕਸ 500
0: ਮਸਾ ਰੀਗਾ ਟਿਟਐਕਸ 500 ਇਥਰੀ ਬਾਇਓ
2: ਅਕੋ ਸੀ ਗਬ੍ਰੇਲ ਨਗ ਲਿਬੋ ਗਿਨ ਅੰਗਾ ਕੋਨ ਉਲੋ ਕੋਨ ਪਾਨੋ ਮਗ ਪਨੀਵਾਂ ਕੈ ਵਲਾ ਨਾ ਟਾਈ ਮਗ ਐਕਸਰਸਾਈਜ਼ ਇਲਾਵਾਨ ਕੋ ਇਨੋਮ ਅੰਗ ਦੀ ਟ੍ਰੀ ਬਾਇਓ ਵਿਦ ਬੀਸੀਓ ਕੋ ਵੈਕਸ ਕੋ ਪਲਾਂਗ ਪਗ ਇਨੋਮ ਬਚਗਨ ਕੋ ਨਾ ਪਗ ਹਲੋਗ ਸੰਗ ਅਕੋਨ ਦਿਲਾਰਗੋ ਲਗਮਾ ਯਾਂ ਅਕੋਨ ਗ ਬੋਇਓਨ
0: ਡਿਥਰੀ ਬਾਇਓ
1: ਅੰਗ ਡਿਥਰੀ
0: ਯੂ ਮਾਈ ਵਿਸੀਓ
1: ਵਿਸੀਓ
0: ਯੂ ਮਾਈ ਡਿਥਰੀ
1: ਡਿਥਰੀ ਬਾਇਓ
0: ਵਿਦ ਵਿਸੀਓ
3: ਅਕੋ ਸੀ ਬੋਇ ਫਿਦੇਲ ਇਸਾਂ ਅ ਹੈਲਥ ਰਿਸਰਚਰ ਕੈ ਇਸਾਂ ਮਾਨ ਕਾ ਰਜਿਸਟਰ ਨਰਸ ਸਾਂ ਨਕਸੂਗੋਟ ਅਕੋ ਤੁਮਾਲ ਸੰਗ ਡਿਥਰੀ ਬਾਇਓ ਮਸ ਨਗਿੰਗ ਕਲਾਰੋ ਕੈ ਅਲਰਟੋ ਅੰਗ ਅਕੋਨ ਪਮਿਲਸਾਵੋ
1: ਡਿਥਰੀ ਬਾਇਓ
0: ਅੰਗ ਡਿਥਰੀ
1: ਯੂ ਮਾਈ ਵਿਸੀਓ
0: ਅੰਗ ਵਿਸੀਓ
1: ਯੂ ਮਾਈ ਡਿਥਰੀ
0: ਡਿਥਰੀ ਬਾਇਓ
4: ਯਾ ਅਗਾ ਪਮਾਤੀ ਕਾ ਸਾ K5 ਨਿਊਜ਼ FM
5: ਨਗਾ ਪਮਾਤੀ ਕਿ ਦਕੋ ਸਾ K5 ਨਿਊਜ਼ FM ਸਾ ਇਲਾ ਮੇ ਬਲੀਤਾ ਨਾ ਹੁਸਤੋ ਦਲੀ ਮਗੇਟਸ ਖਗਾਲਿਨ ਗਿਦ ਸਾ ਦਕੀ ਪੁਸੂਨ ਸੰਗ ਕਮੁਨਿਦਾਦ ਕੰਪਿਓਨ ਗਿਦ ਅਕੋ ਸੀ ਜੁਨ ਸੰਗ ਮੰਦਰਿਯਾਓ ਤੁਨਾਈ ਨਾ ਕਾ K5
4: ਓ ਇਗਾਓ ਅਨੋ ਬਲਾ ਅੰਗ ਇਮੋ ਕਿ ਨਾ ਪਮਾਤੀਆਨ ਤੂਤੋਕ ਨਾ ਸਾ 88.7 K5 ਨਿਊਜ਼ FM ਇਲੋ
6: ਵਾਓ ਮਾਈ ਪੁਸੋ
7: ਯੂ ਆਰ ਲਿਸਨਿੰਗ ਟੂ 88.7 K5 ਨਿਊਜ਼